0: ਸਾਲਾ ਲੈ ਬੱਠ ਥੀ ਨਾ ਬੱਠ
1: ਬੱਠ ਥੀ ਨਾ ਬੱਠ
0: ਲੈ ਚੌਕ ਚੌਕ ਅਰੀਏ ਰੰਗ ਮਥੂ ਰੰਗ ਖੂ ਮੰਡੇ ਲੈ ਚੌਬਾ ਚੌਬਾ ਲੈ ਸਕਲਾ ਨਾ ਕੀ ਲੈ
1: ਬੱਠ ਥੀ ਨਾ ਬੱਠ
0: ਰਾਤ